ਇੱਕ ਵਾਰ ਫਿਰ ਸਾਰਿਆਂ ਨੂੰ ਨਰਿੰਦਰ ਵੱਲੋਂ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਦ ਪੰਜਾਬੀ ਸਾਈਡ ਆਫ ਸਰਤਾਲ ਐਂਡ ਵੀ ਹੋਪ ਇੰਜੋਏ ਦ ਫਸਟ ਆਵਰ ਐਂਡ ਵੀ ਹੈਵ ਲੋਟਸ ਆਫ ਗ੍ਰੇਟ ਪੰਜਾਬੀ ਸੌਂਗਸ ਕਮਿੰਗ ਇਨ ਦ ਨੈਕਸਟ ਆਵਰ ਸੋ ਸਿਟ ਬੈਕ ਰਿਲੈਕਸ ਐਂਡ ਇੰਜੋਏ ਦ ਨੈਕਸਟ ਪਾਰਟ ਐਂਡ ਰਿਮੈਂਬਰ ਇਫ ਯੂ ਮਿਸ ਸਮ ਦ ਸ਼ੋ ਲੌਗ ਇਨ ਟੂ cfmu.ca ਐਂਡ ਲਿਸਨ ਟੂ ਦ ਗ੍ਰੇਟ ਸ਼ੋਜ਼ ਦੈਟ ਵੀ ਹੈਵ ਹਿਅਰ ਐਂਡ ਯੂ ਕੈਨ ਜਸਟ ਡਾਊਨਲੋਡ ਦੈਮ ਐਂਡ ਲਿਸਨ ਟੂ ਵਟਐਵਰ ਯੂ ਵਾਂਟ ਤੋ ਲੋ ਸ਼ੁਰੂ ਕਰਦੇ ਹਾਂ ਅੱਜ ਪੰਜਾਬੀ ਪ੍ਰੋਗਰਾਮ ਦਿਸ ਇਜ਼ ਬੱਬੂ ਮਾਨ ਬੋਲੀਆਂ ਰੈਡ ਹਿਅਰ ਔਨ ਸਰਤਾਲ

0: After so many years, Satvinder Bugga still has his voice. What a nice song and music by the late Charanjit Ahuja. That was Yaar Na Deve. And before that, you heard the first time together, I think, Monarchy and K.S. Makhan with the song called Time. New one by Mandeep Mavi, Ranjit Baba called Much. And before that, you heard a song by the one and only Babu Marn Bolia BP1. Well, dosto, let's go to our next song. This is Sandy and Mandy Sandhu with the song called Dil Vich Tu. And here it is, right here on Sartaal.
1: ਮੇਰਾ ਮਨੁ ਪੁੱਤ ਤੇ ਮੇਰਾ ਸਨੂ ਪੁੱਤ ਸਚਿਨ ਪੁੱਤ ਨਾਲ ਗਾਣਾ ਲੈ ਕੇ ਆ ਰਹੇ ਨੇ ਸੁਣ ਕੇ ਜ਼ਰਾ
2: ਵੇ ਮੈਂ ਸੁਣਦੀ ਹੁੰਦੀ ਸੀ ਤੇਰਾ ਨਾਮ ਮਿੱਤਰਾ ਤੇਰੇ ਹੱਥ ਵਿੱਚ ਅੱਜ ਮੇਰੀ ਬਾਂਹ ਮਿੱਤਰਾ